0: ਕਾ ਥਬ ਚ ਹੋਂਵੀ ਥੇਵ ਸਮ ਚ ਨੋਰਵ ਤਖਤੀ
1: ਨਾਇ ਚੇਲਾਂ ਜਰ ਕੁਰ ਜੈ ਜੀ ਕੀ ਰਾਮ ਤਖ ਸ਼ੇਲ
0: ਸਾਮ ਜੀ ਕੁ ਲਗ ਬੀ ਅਲਗਮ ਚ ਗੋ ਮੂ ਦੂ ਦੀ
1: ਨਾਇ ਚੇਲਾਂ ਜਰ ਕੁਰ ਜੈ ਜੀ ਕੀ ਸਮਾ ਸ਼ੇਲ
0: ਥੋਬਰੀ ਜਰ ਕੁਰ